So, ਇਹ ਸਨ ਤੁਹਾਡੇ ਦੋ ਇਸ ਹਫਤੇ ਦੇ choices and vote ਕਰਨ ਵਾਸਤੇ WhatsApp 604-305-2510 604-305-2510 Here's the winner for last week.

ਜੇ ਸਾਰੇ ਪਹਿਲਾਂ ਇਦਾਂ ਸੋਚਣ ਦੂਜੇ ਨੂੰ ਆਪਣੀ ਥਾਂ ਰੱਖ ਕੇ ਫੇਰ ਤਾਂ ਬਸ ਵਰਲਡ ਪੀਸ ਇਸ ਕਮਿੰਗ ਅਪ ਸਾਵਲੇ ਰੰਗਾਵੇ ਜੱਟਾਵੇ ਜੱਟੀ ਮਰਦੀ ਤੇਰੇ ਸੋਹਣੇ ਜੇ ਦਿਲ ਤੇ